0: ठहरिए जरा, ये कमर्शियल तो सुन ले।
1: Planning a wedding, reception, or special celebration? Discover Excelsior Nawab, Nottingham's brand new renovated banqueting venue. A beautifully designed indoor marquee concept featuring sparkling traditional chandeliers, stunning LED lighting throughout, and elegant decor.
2: Enjoy venue hire, tables and chairs with table linen, chair covers, centerpieces, stage and walkway decor, a delicious three-course meal, drinks, professional waiter service, and a dedicated supervisor on the day.
3: Fully air-conditioned, with modern kitchen facilities, a spacious foyer reception area, located just 1 mile from Nottingham City Center at 5-7 Lourdes Road, NG51EL.
2: Excelsior Nawab. Where your special moments become unforgettable.
4: Oye, khushiyan manao, pangde pao, pangde pao, pangde pao.
5: Aaj to bahut khush lag rahe hain. Khair to hai.
4: Meri biwi da visa ho gaya ji.
5: Oho, mubarakbad. Bahut jaldi aa gaya.
4: Sari naseeb di gall hai. Main local visa mahirin di madad layi si ji.
5: Unka naam hi bata de. Hame bhi kabhi zarurat pad sakti hai.
4: AMH solicitors. Hor kaun? ਉਹ ਵਧੀਆ ਨੇ, ਦੋਸਤਾਨਾ ਮਾਹੌਲ, ਤੇਜ਼ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸਵਾਗਾ ਏ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨਸ, ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
5: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤਾਂ ਜ਼ੁਬਾਨੀ ਯਾਦ ਹੋਗਾ।
4: ਹਾਂਜੀ, ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
5: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲੀਏ। ਨੰਬਰ ਕਿਆ ਹੈ?
4: ਲੋ ਜੀ, ਉਹ ਵੀ ਜ਼ੁਬਾਨੀ ਯਾਦ ਹੈ, 0115-671-3677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫ਼ਤ ਦਾ ਮਸ਼ਵਰਾ ਲਓ ਜੀ।
6: AMH Solicitors, Immigration Lawyers at Sovereign House, 184 Nottingham Road, New Baysford, Nottingham, NG7 7BA. Large free car park available, or call them on 0115-671-3677.

0: ठहरिए जरा, ये कमर्शियल तो सुन ले।
1: Planning a wedding, reception, or special celebration? Discover Excelsior Nawab, Nottingham's brand new renovated banqueting venue. A beautifully designed indoor marquee concept featuring sparkling traditional chandeliers, stunning LED lighting throughout, and elegant decor.
2: Enjoy venue hire, tables and chairs with table linen, chair covers, centerpieces, stage and walkway decor, a delicious three-course meal, drinks, professional waiter service, and a dedicated supervisor on the day.
3: Fully air-conditioned, with modern kitchen facilities, a spacious foyer reception area, located just 1 mile from Nottingham City Center at 5-7 Lourdes Road, NG51EL.
2: Excelsior Nawab. Where your special moments become unforgettable.
4: Oye, khushiyan manao, pangde pao, pangde pao, pangde pao.
5: Aaj to bahut khush lag rahe hain. Khair to hai.
4: Meri biwi da visa ho gaya ji.
5: Oho, mubarakbad. Bahut jaldi aa gaya.
4: Sari naseeb di gall hai. Main local visa mahireen di madad layi si ji.
5: Unka naam hi bata de. Hame bhi kabhi zarurat pad sakti hai.
4: AMH solicitors. Hor kaun? ਉਹ ਵਧੀਆ ਨੇ, ਦੋਸਤਾਨਾ ਮਾਹੌਲ ਤੇ ਇਸ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸਵਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨਸ, ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
5: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤੋ ਜ਼ੁਬਾਨੀ ਯਾਦ ਹੋਗਾ।
4: ਹਾਂਜੀ, ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
5: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲਈ। ਨੰਬਰ ਕਿਆ ਹੈ?
4: ਲੋ ਜੀ, ਉਹ ਵੀ ਜ਼ੁਬਾਨੀ ਯਾਦ ਹੈ, 0115-671-3677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫਤ ਦਾ ਮਸ਼ਵਰਾ ਲਓ ਜੀ।
6: AMH Solicitors, Immigration Lawyers at Sovereign House, 184 Nottingham Road, New Basford, Nottingham, NG.

0: This is a public service announcement.
1: Everybody. The station.
2: That plays.
3: Foot tapping music.
4: Hazar 97.1 FM.
5: यही है आपका अपना रेडियो स्टेशन फजा 97.1 FM, जहां हर धुन के साथ चलती है आपकी धड़कन. सॉन्ग्स, बातें और वही अपनापन सिर्फ यहां. तो जुड़े रहिए, सुनिए और महसूस कीजिए हर लम्हा फजा 97.1 FM एंड ऐप.
6: ठहरिए जरा, ये कमर्शियल तो सुन ले.
7: Planning a wedding, reception or special celebration? Discover Excelsior Nawab, Nottingham's brand new renovated banqueting venue. A beautifully designed indoor marquee concept featuring sparkling traditional chandeliers, stunning LED lighting throughout, and elegant decor.
8: Enjoy venue hire, tables and chairs with table linen, chair covers, centerpieces, stage and walkway decor, a delicious three-course meal, drinks, professional waiter service, and a dedicated supervisor on the day.
7: Fully air-conditioned, with modern kitchen facilities, a spacious foyer reception area, located just 1 mile from Nottingham City Center, at 5 to 7 Lourdes Road, NG51EL.
8: Excelsior Nawab. Where your special moments become unforgettable.
9: Oye, khushiyan manao, pangde pao, pangde pao, pangde pao.
10: Aaj to bahut khush lag rahe hain. Khair to hai.
9: Meri biwi da visa ho gaya ji.
10: Oho, mubarakbad. Bahut jaldi aa gaya.
9: Sari naseeb di gall hai. Main local visa mahirin di madad layi si ji.
10: Unka naam hi bata de. Hame bhi kabhi zarurat pad sakti hai.
9: AMH solicitors. Hor kaun? ਉਹ ਵਧੀਆ ਨੇ, ਦੋਸਤਾਨਾ ਮਾਹੌਲ ਤੇ ਇਸ ਤੇ ਜਲਦੀ ਕੰਮ ਕਰਦੇ ਨੇ. ਸੋਨੇ ਤੇ ਸਵਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨ, ਇਨਡੈਫੀਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨ ਵੀ ਕਰਦੇ ਨੇ.
10: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤੋ ਜ਼ੁਬਾਨੀ ਯਾਦ ਹੋਗਾ.
9: ਹਾਂਜੀ, ਕਿਉਂ ਨਹੀਂ. ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ.
10: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲਈ. ਨੰਬਰ ਕਿਆ ਹੈ?
9: ਲੋ ਜੀ, ਉਹ ਵੀ ਜ਼ੁਬਾਨੀ ਯਾਦ ਹੈ. 0115-671-3677. ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ. ਮੁਫਤ ਦਾ ਮਸ਼ਵਰਾ ਲਓ ਜੀ.
11: AMH Solicitors, Immigration Lawyers at Sovereign House, 184 Nottingham Road, New Basford, Nottingham, NG7 7BA. Large free car park available, or call them on 0115-671-3677.

ਸਾਰੇ ਜੀ ਅਭਿਜੀਤ ਸਿੰਘ ਕੀ ਆਵਾਜ਼ ਥੀ। ਇੱਕ ਪਿਆਰਾ ਸਾ ਕਲਾਸੀਕਲ ਗੀਤ ਜੋ ਕਿ ਹਮੇਸ਼ਾ ਮੁਝੇ ਬਹੁਤ ਹੀ ਪਸੰਦ ਰਹਾ ਔਰ ਆਪਨੇ ਇਸੇ ਰੇਡੀਓ ਫਜ਼ਾ ਪਰ ਕਈ ਵਾਰ ਸੁਣਾ ਹੋਗਾ, ਬਲਕਿ ਕਈ ਵਾਰ ਸੇ ਵੀ ਜ਼ਿਆਦਾ ਸੁਣਾ ਹੋਗਾ, ਹੈ ਨਾ। ਆਪਕੀ ਯਾਦੋਂ ਮੈਂ ਵੀ ਇਹ ਗੀਤ ਮਹਿਫੂਜ਼ ਰਹਾ ਹੋਗਾ। ਸੋ ਆਪ ਵੀ ਆਈਏ, ਕੁਛ ਕਹੀਏ। 01157100971 ਸਟੂਡੀਓ ਕਾ ਨੰਬਰ। ਆਜ ਮੌਸਮ ਬਹੁਤ ਹੀ ਅੱਛਾ ਹੈ, ਖੂਬਸੂਰਤ ਖੁਸ਼ਗਵਾਰ ਸਾ। ਪਿਛਲੇ ਦਿਨੋਂ ਤੋ ਮੌਸਮ ਕੁਛ ਡਰ ਸਾ ਥਾ ਔਰ ਬਹੁਤ ਹਵਾਏ ਥੀ, ਬਾਹਰ ਨਿਕਲਣ ਕੀ ਕੋਸ਼ਿਸ਼ ਮੈਂ ਐਸਾ ਲੱਗ ਰਿਹਾ ਥਾ ਕਿ ਜੈਸੇ ਸਭ ਕੁਛ ਉੜ ਜਾਏਗਾ। ਜਬ ਧੂਪ ਕੇ ਸਾਥ ਤੇਜ਼ ਹਵਾ ਤੋ ਫਿਰ ਉਸ ਧੂਪ ਕਾ ਮਜ਼ਾ ਨਹੀਂ ਆਤਾ। ਲੇਕਿਨ ਇਹ ਕਿ ਨਾਟਿੰਗਮ ਮੈਂ ਇੱਕ ਸਰਸਬਜ਼ ਔਰ ਸ਼ਾਦਾਬ ਵਾਦੀ ਬਣਦਾ ਜਾ ਰਿਹਾ ਹੈ। ਖੂਬ ਫਲ ਫੂਲ ਲੱਗੇਂਗੇ, ਫੁੱਲ ਖਿਲੇਂਗੇ, ਪਰਿੰਦੇ ਚਹਿਚਹਾਏਂਗੇ, ਜ਼ਿੰਦਗੀ ਇੱਕ ਵਾਰ ਫਿਰ ਅੰਗੜਾਈ ਲੈ ਕੇ ਬੇਦਾਰ ਹੋਗੀ। ਲੇਕਿਨ ਉਨ ਰਿਸ਼ਤੋਂ ਕਾ ਕਿਆ ਕੀਆ ਜਾਏ ਜਿਨਕੋ ਹਮ ਆਪਣੇ ਰਵੱਈਓਂ ਸੇ ਮਾਰ ਰਹੇ ਹੈ। ਹਮ ਨਾ ਉਹਨੇ ਮੌਸਮ ਕੋ ਇੰਜੋਏ ਕਰਨੇ ਦੇ ਰਹੇ ਔਰ ਨਾ ਹੀ ਹਮ ਉਹਨੇ ਆਪਣੇ ਬੱਚੋਂ ਕੇ ਸਾਥ ਖੇਲਣੇ ਕਾ ਮੌਕਾ ਔਰ ਨਾ ਹੀ ਉਹਨੇ ਆਪਣੇ ਘਰੋਂ ਮੇ ਰਹਿਣੇ ਕਾ ਇਰਾਦਾ ਹਮਾਰਾ ਹੈ। ਕਿਆ ਹਮਨੇ ਉਨ ਬਜ਼ੁਰਗੋਂ ਕਾ ਕਭੀ ਸੋਚਾ ਕਿ ਵੋ ਇੱਕ ਭਰਪੂਰ ਨੌਜਵਾਨ ਤਵਾਨਾ ਇਨਸਾਨ ਥੇ, ਜ਼ਿੰਦਗੀ ਖੂਬਸੂਰਤੀ ਕੇ ਸਾਥ ਉਹਨੇ ਜ਼ਿੰਦਗੀ ਕਾ ਸਟਾਰਟ ਲਿਆ ਔਰ ਬਹੁਤ ਸਾਰੇ ਖਵਾਬ ਦੇਖ ਕਰ ਉਹ ਕਪਲ ਆਗੇ ਬੜਾ ਤਾ ਔਰ ਫਿਰ ਬੜਤੇ ਬੜਤੇ ਜਬ ਉਹ ਬੁਢਾਪੇ ਕੋ ਪਹੁੰਚੇ ਤੋ ਅਨਵਾਂਟਿਡ ਕੈਸੇ ਹੋ ਗਏ। ਵੋ ਮਾਂ ਯਾ ਬਾਪ ਜਿਨਕੀ ਵਜ੍ਹਾ ਸੇ ਵੋ ਘਰ ਵੋ ਗਲੀਆਂ ਵੋ ਰਿਸ਼ਤੇ ਸਭ ਆਬਾਦ ਥੇ, ਕੈਸੇ ਹੋ ਗਿਆ। ਪਿਛਲੇ ਦਿਨ ਸੋਸ਼ਲ ਮੀਡੀਆ ਪਰ ਕੁਛ ਐਸੀ ਵੀਡੀਓਜ਼ ਦੇਖਣੇ ਮੈਂ ਆਈ ਜਹਾਂ ਪਰ ਅਭੀ ਕੱਲ ਹੀ ਕੀ ਬਾਤ ਹੈ ਕਿ ਇੱਕ ਵੀਡੀਓ ਹਮਨੇ ਦੇਖੀ ਜਹਾਂ ਪਰ ਦੋ ਬੇਟੋਂ ਬਾਪ ਕੋ ਬੋਰੀ ਮੇਂ ਬੰਦ ਕਰਕੇ ਦਰਿਆ ਮੇਂ ਫੇਂਕ ਦਿਆ ਔਰ ਇਸਕੀ ਵਜ੍ਹਾ ਕਿਆ ਥੀ ਕਿ ਇੱਕ ਬੇਟਾ ਜੋ ਥਾ ਉਸਕੋ ਬਾਪ ਨੇ ਦਿਆ ਔਰ ਦੂਸਰਾ ਦੂਸਰੇ ਕੋ, ਲੇਕਿਨ ਜੋ ਬਾਪ ਕੇ ਪਾਸ ਥਾ ਵੋ ਉਸਕੋ ਵੀ ਲੈਣਾ ਚਾਹ ਰਹੇ ਥੇ ਔਰ ਬਾਪ ਕੋ ਉਹਨੇ ਬਹੁਤ ਮਾਰਾ। ਉਸਕੀ ਬਾਡੀ ਪਰ ਜਗ੍ਹਾ ਜਗ੍ਹਾ ਪਰ ਨੀਲ ਥੇ, ਨਿਸ਼ਾਨ ਥੇ ਔਰ ਬਜ਼ੁਰਗੀ ਕੀ ਹਾਲਤ ਮੈਂ ਪਹੁੰਚੇ ਹੋਏ ਆਪਣੇ ਉਸ ਬਾਪ ਕੋ ਉਹਨੇ ਬੋਰੀ ਮੇਂ ਬੰਦ ਕਰਕੇ ਦਰਿਆ ਮੇਂ ਫੇਂਕ ਦਿਆ ਔਰ ਯਾਦ ਆਈ। ਇੱਕ ਮੈਨੇ ਪੜ੍ਹਾ ਥਾ ਕਹੀਂ ਪਰ ਕਿ ਕਿਆਮਤ ਕੇ ਦਿਨ ਅੱਲਾਹ ਤਾਲਾ ਵੀ ਕਿਸੀ ਸਫੇਦ ਬਾਲੋਂ ਕੋ ਅੱਲਾਹ ਤਾਲਾ ਕਹੇਗਾ ਕਿ ਮੁਝੇ ਸਫੇਦ ਬਾਲੋਂ ਵਾਲੇ ਕੋ ਸਜ਼ਾ ਦੇਤੇ ਹੋਏ ਹਯਾ ਆਏਗੀ। ਇਹ ਅੱਲਾਹ ਤਾਲਾ ਕਹਿ ਰਿਹਾ ਕਿ ਤੁਹਾਰੀ ਬਜ਼ੁਰਗੀ ਕੋ ਤੁਹਾਰੇ ਸਫੇਦ ਬਾਲੋਂ ਕੋ ਦੇਖ ਕਰ ਮੁਝੇ ਤੁਮੇ ਸਜ਼ਾ ਦੇਤੇ ਹੋਏ ਹਯਾ ਆਏਗੀ ਔਰ ਇਹ ਅੱਲਾਹ ਤਾਲਾ ਕਹਿ ਰਿਹਾ। ਔਰ ਇਨਸਾਨ ਆਪਣੇ ਵਾਲਦੇਨ ਕੇ ਸਫੇਦ ਬਾਲ, ਉਨਕੀ ਦਾੜੀਆਂ, ਉਨਕੇ ਚਿਹਰੇ ਕੀ ਵੋ ਝੁਰੀਆਂ, ਉਨਕੀ ਵੋ ਸਾਰੀ ਜ਼ਿੰਦਗੀ ਕੀ ਮਿਹਨਤ ਕਮਾਈ, ਬੱਚੇ ਕਿਸ ਤਰ੍ਹਾਂ ਸੇ ਕਹਿ ਦੇਤੇ ਹੈ ਜੀ ਕਿ ਹਮੇ ਇਸ ਘਰ ਸੇ ਹਿੱਸਾ ਚਾਹੀਏ, ਜਿਸ ਘਰ ਪਰ ਸ਼ਾਇਦ ਉਨ ਬੱਚੋਂ ਕੀ ਇੱਕ ਇੰਟ ਪਰ ਵੀ ਪੈਸੇ ਨਹੀਂ ਲਗੇ ਹੋਂਗੇ, ਜਿਸ ਘਰ ਕੋ ਬਣਾਉਣੇ ਮੇਂ ਬੱਚੋਂ ਕੀ ਕੋਈ ਤਨਹਾ ਨਹੀਂ ਲਗੀ ਹੋਗੀ, ਵੋ ਬੱਚੇ ਕੈਸੇ ਆਪਣਾ ਹਿੱਸਾ ਮੰਗਤੇ ਹੋਏ ਉਨ ਵਾਲਦੇਨ ਕੋ ਦਰਬਦਰ ਕਰਨੇ ਕਾ ਸੋਚਦੇ ਹੈ।

0: ठहरिए जरा, ये कमर्शियल तो सुन ले।
1: Planning a wedding, reception or special celebration? Discover Excelsior Nawab, Nottingham's brand new renovated banqueting venue. A beautifully designed indoor marquee concept featuring sparkling traditional chandeliers, stunning LED lighting throughout, and elegant decor.
2: Enjoy venue hire, tables and chairs with table linen, chair covers, centerpieces, stage and walkway decor, a delicious three-course meal, drinks, professional waiter service, and a dedicated supervisor on the day.
3: Fully air-conditioned, with modern kitchen facilities, a spacious foyer reception area, located just 1 mile from Nottingham City Center at 5-7 Lourdes Road, NG51EL.
2: Excelsior Nawab. Where your special moments become unforgettable.
4: Oye, khushiyan manao, pangde pao, pangde pao, pangde pao, pangde
5: pao. Aaj to bahut khush lag rahe hain. Khair to hai.
4: मेरी बीवी का वीजा हो गया जी।
5: ओहो, मुबारकबाद, बहुत जल्दी आ गया।
4: सारी नसीब दी गल है, मैं लोकल वीजा मायरीन दी मदद लई सी जी।
5: उनका नाम ही बता दे, हमें भी कभी जरूरत पड़ सकती है।
4: AMH सॉलिसिटर्स। होर कौन? ਉਹ ਵਧੀਆ ਨੇ, ਦੋਸਤਾਨਾ ਮਾਹੌਲ, ਤੇਜ਼ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨਸ, ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
5: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤਾਂ ਜ਼ੁਬਾਨੀ ਯਾਦ ਹੋਗਾ।
4: ਹਾਂਜੀ, ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
5: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲੀਏ। ਨੰਬਰ ਕਿਆ ਹੈ?
4: ਲੋ ਜੀ, ਉਹ ਵੀ ਜ਼ੁਬਾਨੀ ਯਾਦ ਹੈ, 0115-671-3677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫਤ ਦਾ ਮਸ਼ਵਰਾ ਲਓ ਜੀ।
6: AMH Solicitors, Immigration Lawyers at Sovereign House, 184 Nottingham Road, New Baysford, Nottingham, NG7 7BA. Large free car park available, or call them on 0115-671-3677.